0: ਭਕਾਵਾਂ ਦੋ ਭਕਾਵਾਂ ਤਿੰਨ ਭਕਾਵਾਂ ਤੇਰਾ ਤੀਰੇ ਲੂਣਾ ਪੜਨ ਲੱਗੇ ਡੰਡੇ ਪੰਨ ਡੰਨ ਮਾਰੂ ਚੰਡ ਪਾ ਦੇ ਲੱਸੀ ਵਿੱਚ ਖਾਨੇ ਡੈਗ ਦਿੱਤੇ ਬਾਨੀ ਲੈ ਪਈਆ ਜੀ ਪੈਰੀ ਪੈ
1: ਚਮ ਚਮ ਲੈਂਚਾ ਪਾਂਟੂਆ ਚਾਓ ਕੇ ਸਾਓ ਬੋਲੇ ਬੰਬਾਈ ਠੇਕੇ ਦਮ ਦਮੇ ਉੜੇ ਜਾਓ ਚੋਲੇ ਕੋਲਕਾਤਾ ਆਏ ਰਾਤ ਕੀ ਦਿਨ ਹਰ ਦਮੀ ਲੋਡ ਸ਼ੇਡਿੰਗ